ਕਿ ਤਿੰਨ ਮੇ ਹੋਈ ਕੇਸੀ ਚਾਂਦੇ ਨੇ ਮੈਂ ਦਵਾਲੇ ਕੋ ਹਮਦਾ ਹੰਦ ਪੈਵੇ ਮੈਂ ਕਨਮ ਮਡ ਮਹ ਫੁੱਦ ਵੈਕ ਓਯਾ ਮਗੇ ਵੈਲਾ ਮੰਗ ਓਯਾ ਗੇ ਵੈਲਾ ਇਤੀ ਮਟ ਟਿਕ ਫੁੱਦਮ ਵੈਨ ਦੇਨ ਕਿ ਦਿਨ ਮੇ ਹੋਈ ਕੇਸੀ ਚਾਂਦੇ ਨੇ ਇਹ ਦਵਾਲੇ ਪੁਲ ਵੰਦ ਹੰਦ ਟ ਪਾਇਨ ਇਤੀ ਨਿਤ ਕੋਟ ਆਪੀ ਟ ਪੁਲ ਵੰਦ ਆਪੇ